0: ਨਮੂਨਾ ਜਾਂਚਣਾ ਇੱਕ ਸੱਗ ਚਲਾਵਣ ਰੋ ਫੈਸਲੋ ਕਰੀ ਚਿਓ ਇਹ ਸੱਗੀ ਬੀਜ ਪ੍ਰਮਾਣੀਕਰਨ ਸਾਰੂ ਲਾਗੂ ਕ੍ਰੋਪ ਕੈਲੰਡਰ ਮਾਏ ਜ਼ਰੂਰੀ ਬਦਲਾਵ ਰੋ ਫੈਸਲੋ ਇਹ ਕਰੀ ਚਿਓ ਅਰਬ ਮੌਸਮ ਚੌਮਾਸਾਰੀ ਬਿਰਖਾ ਸਰੂਪ ਹੈ ਵਣੋ ਪਹਿਲੀ ਰਾਜ ਮਾਏ ਆਵਤਾ ਚਾਰ ਪੰਜ ਦਿਨ ਤਾਈਂ ਕੱਠੇ ਕੱਠੇ ਗਰਜ ਚਮਕ ਸੱਗ ਜ਼ੋਰਦਾਰ ਬਾਇਰੋ ਬਾਜਣ ਅਰ ਬਰਸਾਤ ਫੇਵਣ ਰਾ ਆਸਾਰ ਹੈ ਆਵਤਾ ਮਹੀਨਾ ਰਾ ਪਹਿਲਾ ਸਪਤਾਹ ਮਾਏ ਪ੍ਰਦੇਸ਼ ਰਾ ਕਈ ਹਲਕਾ ਮਾਏ ਬਿਰਖਾ ਬਧਵਾ ਰਾ ਆਸਾਰ ਹੈ ਇਹ ਵਿੱਚ ਆਜ ਦੁਪਹਿਰਾਂ ਪਾਛੇ ਰਾਜਧਾਨੀ ਜੈਪੁਰ ਮਾਏ ਆਂਧੀ ਚਾਲਣ ਸਾਗੇ ਕਰੀਬ ਪੌਣ ਘੰਟਾ ਤਾਈਂ ਝਮਾ ਝਮ ਮੈਂ ਬਰਸਿਓ ਜਿਹਨੂੰ ਕਈ ਠੋਣਾ ਪਾਣੀ ਫਰਕਿਓ ਕੋਟਪੁਤਲੀ ਬਹਿਰੋੜ ਮਾਏ ਆਂਧੀ ਚਾਲਣ ਸਾਗੇ ਛਾਂਟੋ ਛਿੜਕੋ ਫਿਓ ਕਾਲ ਭਰਤਪੁਰ ਨਾਗੌਰ ਸੀਕਰ ਚੂਰੂ ਔਰ ਸ਼੍ਰੀ ਗੰਗਾਨਗਰ ਰਾ ਕੁਛ ਹਲਕਾ ਮਾਏ ਇੱਕ ਇੱਕ ਇੰਚ ਔਰ ਮੋਮਬੱਤੀ ਬਿਰਖਾ ਵੀ ਨਿਰਜਲਾ ਗਿਆਰਸ ਰੇ ਮੌਕੇ ਆਜ ਆਖਰ ਰਾਜ ਮਾਏ ਜਾਤਰੂ ਦਾਨ ਪੁੰਨਿਆ ਕੀਨਾ ਨਿਆਰੀ ਨਿਆਰੀ ਠੋੜਾਂ ਸਮਾਜਿਕ ਸੰਗਠਨਾਂ ਔਰ ਦੂਜਾ ਲੋਕਾਂ ਨੇ ਔਰੋਂ ਛੱਬੀ ਲਗਾਰ ਰਾਹਗੀਰਾਂ ਠੰਡੋ ਪਾਈ ਚਿਓ ਨਿਰਜਲਾ ਗਿਆਰਸ ਨੇ ਜਲ ਸੇਵਾ ਰੋ ਖਾਸ ਮਹੱਤਵ ਮਾਨਿਓ ਜਾਵੇ ਹੈ ਦੂਜੀ ਗਾਨੀ ਮੁਹਰਮ ਕਾਲ ਮਨਾਇਓ ਜਾਵੇਲਾ ਉਹ ਇਸਲਾਮ ਨੂਆ ਸਾਲ ਰਾ ਦਸਵਾਂ ਦਿਨ ਆਸ਼ੂਰਾ ਨੇ ਮਨਾਇਓ ਜਾਵੇ ਹੈ ਕਰਬਲਾਰੀ ਜੰਗ ਮਾਏ ਹਜ਼ਰਤ ਇਮਾਮ ਹੁਸੈਨ ਅਰਵਾਰਾ ਸਾਥੀਆਂ ਰੇ ਸ਼ਹਾਦਤ ਰੀ ਯਾਦ ਮਾਏ ਉਹ ਦਿਨ ਅਕੀਦਤ ਸਾਗੇ ਗਮਗੀਨ ਮਾਹੌਲ ਮਾਏ ਮਨਾਇਓ ਜਾਵੇ ਹੈ ਇਹ ਮੌਕੇ ਤਾਜ਼ਿਆਈ ਨਿਕਾਲਿਆ ਜਾਵੇ ਹੈ ਰਾਜਧਾਨੀ ਜੈਪੁਰ ਮਾਏ ਮੁਹਰਮ ਰੇ ਮੌਕੇ ਛੋਟਾ ਮੋਟਾ ਕਰੀਬ 300 ਤਾਜ਼ੀਆਂ ਰੋ ਜੁਲੂਸ ਨਿਕਾਲਿਓ ਜਾਵੇਲਾ ਤਾਜ਼ੀਆ ਮੋੜੀ ਰਾਤ ਕਰਬਲਾ ਮੈਦਾਨ ਮਾਏ ਸੁਪੁਰਦ ਖਾਕ ਕਰਿਆ ਜਾਵੇਲਾ ਰਾਜਪਾਲ ਹਰੀਭਾਉ ਬਾਗੜੇ ਮੁਹਰਮ ਸ਼ਾਂਤੀ ਸਾਗੇ ਮਨਾਵਣ ਰੀ ਅਰਜ ਕੀਨੀ ਹੈ ਵੈਸਟ ਜੌਨ ਸਟਰੈਂਥ ਲਿਫਟਿੰਗ ਹੋੜ ਮਾਏ ਪਾਲੀ ਰਾ ਗਿਰੀਸ਼ ਰਲ ਸੋਨਾਰੋ ਔਰ ਰਾਹੁਲ ਬਾਰੇਸਾ ਕਾਂਸਾ ਰੋ ਤਮਗੋ ਜਿੱਤਿਓ ਹੈ ਆ ਹੋੜ ਛੱਤੀਸਗੜ੍ਹ ਰਾ ਬਾਲੋਦ ਮਾਏ ਵੀ ਹੀ ਦੇਸ਼ ਮਾਏ ਪੋਲੀਓ ਰੀ ਬਿਮਾਰੀ ਨਾ ਜੜੂ ਖਤਮ ਕਰਨ ਰਾ ਮਕਸਦ ਨੂੰ ਚਲਾਇਆ ਜਾ ਰਿਹਾ ਰਾਸ਼ਟਰੀ ਪਲਸ ਪੋਲੀਓ ਅਭਿਆਨ ਰਾ ਤਹਿਤ 28 ਜੂਨ ਦੀ ਇਤਵਾਰ ਨੇ 5 ਸਾਲ ਤਾਈਂ ਰਾ ਬੱਚਾ ਨੇ ਪੋਲੀਓ ਬਚਾਓ ਰੀ ਦਵਾ ਰੀ ਖੁਰਾਕ ਪਾਈ ਜਾਵੇਲਾ ਸਵਾਸਥਯ ਔਰ ਪਰਿਵਾਰ ਕਲਿਆਣ ਮੰਤਰਾਲੇ ਰੇ ਮੁਜਬ ਰਾਜ ਰਾ ਸਗਲਾ ਸਰਕਾਰੀ ਸਵਾਸਥਯ ਕੇਂਦਰਾਂ ਆਂਗਨਵਾੜੀ ਕੇਂਦਰਾਂ ਔਰ ਖਾਸ ਤੌਰ ਨੂੰ ਬਣਾਈ ਜਿਆ ਪੋਲੀਓ ਬੂਥਾਂ ਮਥੇ ਆ ਖੁਰਾਕ ਪਾਈ ਜਾਵੇਲਾ ਦੀਤਵਾਰ ਨੇ ਦਵਾਈ ਨੀ ਪੀਵਣ ਵਾਲਾ ਬੱਚਾ ਨੇ 29 ਔਰ 30 ਜੂਨ ਨੇ ਸਵਾਸਥਯ ਕਰਮਚਾਰੀ ਔਰ ਆਂਗਨਵਾੜੀ ਕਾਰਯਕਰਤਾ ਘਰ ਘਰ ਜਾ ਆ ਖੁਰਾਕ ਪਾਵੇਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਕਾਸ਼ਵਾਣੀ ਹਰ ਮਹੀਨਾ ਪ੍ਰਸਾਰਿਤ ਕਰਿਆ ਜਾਵਣ ਵਾਲਾ ਖਾਸ ਕਾਰਯਕ੍ਰਮ ਮਨ ਕੀ ਬਾਤ ਮਾਏ 28 ਜੂਨ ਨੇ ਵਿਚਾਰ ਬਤਾਵੇਲਾ ਆ ਇਹ ਕਾਰਯਕ੍ਰਮ ਰੀ 135ਵੀਂ ਕੜੀ ਫੈਲਾ ਇਹ ਸਾਰੂ ਆਪ ਹੀ ਮੁਫਤ ਨੰਬਰ 1800-1178000 ਮਥੇ ਕਾਲ ਤਾਈਂ ਰਾਏ ਦੇ ਸਕੋ ਹੋ ਨਰਿੰਦਰ ਮੋਦੀ ਐਪ ਔਰ ਮਾਈ GOV ਓਪਨ ਫੋਰਮ ਰੇ ਜ਼ਰੀਏ ਹੀ ਵਿਚਾਰ ਭੇਜਿਆ ਜਾ ਸਕੇ ਹੈ ਨੰਬਰ ਉਹ ਜੂ ਸੁਣ ਲੈ ਰਹੋ ਸਾ 1800-1178000 ਆਖਿਰ ਮਾਏ ਖਾਸ ਸਮਾਚਾਰ ਇੱਕ ਫਿਰ ਸੁਣ ਲੈ ਰਹੋ ਭਾਰਤ ਰੀ ਸਦਾਰਤ ਮਾਏ ਬ੍ਰਿਕਸ ਦੇਸ਼ਾਂ ਰਾ ਊਰਜਾ ਮੰਤਰੀਆਂ ਦੀ ਮੀਟਿੰਗ ਗੁਰੂਗ੍ਰਾਮ ਮਾਏ ਸਰੂਫੀ ਊਰਜਾ ਸੁਰੱਖਿਆ ਲਗਾਤਾਰ ਵਿਕਾਸ ਹਰ ਨਵਾਚਾਰ ਰਾ ਬਾਰਾ ਮਾਏ ਵਿਚਾਰ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਲੋਕਤੰਤਰ ਸੈਨਾਨੀਆਂ ਰੀ ਹਰ ਮਹੀਨਾ ਦੀ ਜਾਵਣ ਵਾਲੀ ਸਨਮਾਨ ਨਿਧੀ ਵਧਾਰ 25,000 ਰੁਪਿਆ ਕਰਨ ਰੋ ਐਲਾਨ ਕੀਨੋ ਊਰਜਾ ਮੰਤਰੀ ਹੀਰਾ ਲਾਲ ਨਾਗਰ ਜੈਪੁਰ ਰਾ ਕੁੰਦਨਪੁਰਾ ਮਾਏ ਦੇਸ਼ ਰਾ ਪਹਿਲਾ ਆਧੁਨਿਕ ਐਗਰੀ PV ਪਲਾਂਟ ਰੋ ਉਦਘਾਟਨ ਕੀਨੋ ਔਰ ਪ੍ਰਦੇਸ਼ ਮਾਏ ਆਵਤਾ 4-5 ਦਿਨ ਤਾਈਂ ਚੌਮਾਸਾਓ ਪਹਿਲੀ ਰੀ ਹਲਚਲ ਚਾਲਤੀ ਰਹਿਵਣ ਰੋ ਅਨੁਮਾਨ ਇਸਾ ਗਈ ਪ੍ਰਾਦੇਸ਼ਿਕ ਸਮਾਚਾਰ ਬੁਲੇਟਿਨ ਪੂਰੋ ਭਿਓ ਮਾਣੋ ਆਗਲੋ ਸਮਾਚਾਰ ਬੁਲੇਟਿਨ ਕਾਲ ਸਵਾਰੇ 9 ਵਜਾ ਹਿੰਦੀ ਮਾਏ ਪ੍ਰਸਾਰਿਤ ਕਰਿਓ ਜਾਵੇਲਾ ਨਮਸਕਾਰ
1: ਰਾਤ ਮੇ ਕਾਮ ਕਰ ਰਹੇ ਔਰ ਮੈਂ ਸਮਝ ਨਹੀਂ ਪਾ ਰਹਾ ਹੂੰ ਕਿ ਮੁਝੇ ਕਿਆ ਲਿਖਣਾ ਹੈ ਮੁਲਕ ਕੇ ਸਭੀ ਗਾਣੇ ਥੇ ਮੁਸ਼ਕਿਲ ਕਿਉਂਕਿ ਵੋ ਫਿਲਮ ਹੀ ਐਸੀ ਥੀ ਔਰ ਸਿਚੁਏਸ਼ਨ ਹੀ ਸਭ ਐਸੀ ਥੀ
2: 30 ਜੂਨ ਸ਼ਾਮ 4 ਵਜੇ ਸਿਰਫ ਵਿਵਿਧ ਭਾਰਤੀ ਪਰ
3: ਜੈਮਾਲਾ ਕਾਰਜਕ੍ਰਮ ਆਪ ਸੁਣੇਗੇ ਕੁਛ ਹੀ ਪਲੋਂ ਕੇ ਬਾਅਦ